ਆਵਤ ਸਾਜ਼ਰੀ ਦਿਸਤਿਆਤ ਜੀ ਗੋਜਰਵਾਨੀ ਹਰਨ ਪਰਮਾਨੁਸ ਲਈ ਉਪਰਾਟਾ ਕਾਲ ਤਿਆਤ ਕਰਨ ਆਵੋ ਤਿਆਚੀ ਭੂਕ ਲਈ ਮੋਟੀ ਤਿਆਚੀ ਦਾਨਤ ਲਈ ਖੋਟੀ ਸੂਰੀ ਫਿਰੋਤੀਆ ਤਿਆਚਾ ਨਰਡਿਆਵਰਤੀ ਸੂਰੀ ਫਿਰੋਤੀਆ ਤਿਆਚਾ ਨਰਡਿਆਵਰਤੀ ਅਨ ਆਈ ਬਾਚਾ ਸੁਕਾ ਪਾਈ ਬਈ ਦਾਤੀ ਲੇਖਰ ਆਈ ਬਾਚਾ ਸੁਕਾ ਪਾਈ ਬਈ ਦਾਤੀ ਲੇਖਰ।